0: ਮਨ ਮਨ ਮਨ ਮਨ ਮਨ ਪੁੱਛ ਰੇ ਮਦੇਲ ਗਿਰ ਪਿਤਲੇ ਤਦੇਲ ਗਿਰ ਪਿਤਲੇ ਆਇਨ ਕਦਮੇ ਖੰਭਲੇ ਫਜ਼ੀਆਮ ਯਾਰਾ ਖੁਬ ਦੇਤਾ ਫਜ਼ੀਆਮ ਦੋਸਤਾ ਖੁਬ ਦੇਤਾ ਸਿਰ ਬਖਤੇ ਆਵਲੇ ਲੇ ਅਮਨ ਮਨ ਮਨ ਮਨ ਮਨ ਮਨ ਪੁੱਛ ਰੇ
1: مان امان کوچره امان امان کوچره تب قولانا کم بره تب قولانا کم بره وقتی چا